ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਕੀ ਚੱਕਰ ਪੈਂਦੇ ਆ।

0: ਅੱਜ ਅੰਕਲ ਜੀ ਪੇਸ਼ ਕਰਨਗੇ ਦੋ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸਾਹਿਤ ਦੇ ਉੱਪਰ ਅਤੇ ਆਪਾਂ ਸ਼ੁਰੂ ਕਰਦੇ ਹਾਂ ਅੰਕਲ ਜੀ ਨਾਲ ਗੱਲਬਾਤ ਅਤੇ ਸਰਵਣ ਕਰਦੇ ਹਾਂ ਸ਼ਬਦ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਬੇਟਾ ਜੀ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਿਥ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 4 ਜੁਲਾਈ 2026 ਦਿਨ ਵੀਰਵਾਰ ਰਾਤਰੀ ਦਾਸ ਹਰਵੰਸ ਸਿੰਘ ਚੌਹਾਨ 95.1 FM ਤੇ ਆਪ ਦੇ ਰੂਬਰੂ ਹੋਇਆ ਹੈ। ਆਪ ਸਭ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਥਾਂ ਥਾਂ 'ਤੇ ਮਨਾਏ ਜਾ ਰਹੇ ਹਨ। ਉਹਨਾਂ ਦੀ ਲਾਸਾਨੀ ਸ਼ਹਾਦਤ, ਸ਼ਹੀਦੀ ਤੋਂ ਮਤਲਬ ਹੈ ਜੋ ਦੂਸਰੇ ਦੇ ਭਲੇ ਲਈ, ਦੂਸਰੇ ਦੀ ਭਲਾਈ ਲਈ ਆਪਣਾ ਆਪ ਕੁਰਬਾਨ ਕਰ ਦੇਵੇ ਉਹਨੂੰ ਸ਼ਹੀਦ ਕਿਹਾ ਜਾਂਦਾ ਹੈ। ਦੂਸਰੇ ਦੀ ਭਲਾਈ ਵਾਸਤੇ ਜਾਂ ਸਮਾਜ ਦੀ ਭਲਾਈ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਉਸਨੂੰ ਸ਼ਹੀਦ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਸਨ, ਪੀਸ ਲਵਰ ਸਨ। ਉਹਨਾਂ ਦੀ ਸਭ ਤੋਂ ਵੱਡੀ ਦੇਣ ਉਹਨਾਂ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਉਹਨਾਂ ਨੂੰ ਇਸ ਸੰਪਾਦਨਾ ਦੇ ਸੰਬੰਧ ਵਿੱਚ ਬਹੁਤ ਕਸ਼ਟ ਤਸੀਹੇ ਦਿੱਤੇ ਗਏ, ਬੜੀਆਂ ਔਕੜਾਂ ਪ੍ਰਾਪਤ ਹੋਈਆਂ। ਤੁਸੀਂ ਇਹ ਪ੍ਰਸੰਗ ਰਾਗੀ, ਢਾਡੀ, ਕਥਾਕਾਰ ਸਭ ਕੋਲੋਂ ਸੁਣਦੇ ਰਹਿੰਦੇ ਹੋ, ਮੈਂ ਤਾਂ ਟੂਕ ਮਾਤਰ ਵੀ ਦੱਸ ਸਕਦਾ ਹਾਂ। ਆਓ ਉਹਨਾਂ ਦੀ ਸ਼ਹਾਦਤ ਉੱਤੇ, ਉਹਨਾਂ ਦੀ ਸ਼ਹੀਦੀ ਦੇ ਉੱਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੋ ਸ਼ਬਦ ਦਾਸ ਆਪ ਦੀ ਸੇਵਾ ਵਿੱਚ ਪੇਸ਼ ਕਰੇਗਾ।

0: ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ। ਇਹ ਪ੍ਰੋਗਰਾਮ ਐਵਰੀ ਵੀਰਵਾਰ ਰਾਤਰੀ 95.1 FM ਤੇ ਪੇਸ਼ ਕੀਤਾ ਜਾਂਦਾ ਹੈ। ਅਗਲੇ ਮਹੀਨੇ 14 ਜੁਲਾਈ ਨੂੰ 14th of July ਨੂੰ ਇਸ ਸੱਭਿਅ ਕਲਚਰ ਪ੍ਰੋਗਰਾਮ ਦਾ ਇੱਕ ਸਾਲ ਪੂਰਾ ਹੋ ਜਾਵੇਗਾ। ਬੌਬੀ ਭਗਤਾਣਾ ਇਹਨਾਂ ਦੀ ਮਿਹਨਤ, ਸਾਡੀ ਪੂਰੀ ਟੀਮ ਨੇ ਇੱਕ ਸਾਲ ਗ੍ਰਿਫਤ ਦੀ ਨੌਜਵਾਨ ਸਭਾ ਦਾ ਇੰਟਰਟੇਨਮੈਂਟ ਕੀਤਾ ਹੈ। ਗ੍ਰਿਫਤ ਦੇ ਨੌਜਵਾਨਾਂ ਨੇ ਵੀ, ਗ੍ਰਿਫਤ ਦੀ ਸੰਗਤ ਨੇ, ਗ੍ਰਿਫਤ ਨਿਵਾਸੀਆਂ ਨੇ ਸਾਡੀ ਪੂਰੀ ਹੌਸਲਾ ਅਫਜ਼ਾਈ ਕੀਤੀ ਹੈ। ਤੁਹਾਡੇ ਹੌਸਲੇ ਅਫਜ਼ਾਈ ਕਰਕੇ ਜੋ ਸਾਨੂੰ ਤੁਸੀਂ ਹੌਸਲਾ ਦਿੰਦੇ ਹੋ, ਉਸ ਨਾਲ ਇਹ ਪ੍ਰੋਗਰਾਮ ਚੱਲਦਾ ਹੈ। ਅਤੇ 2MOI ਦੀ ਟੀਮ, ਬੌਬੀ ਭਗਤਾਣਾ ਜੋ ਇਸਦੇ ਬ੍ਰੌਡਕਾਸਟਰ ਹਨ, ਉਹਨਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ। 14th of July 2026 ਅਗਲੇ ਹਫ਼ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਐਨਵਰਸਰੀ ਨੂੰ ਧੂਮਧਾਮ ਨਾਲ ਮਨਾਈਏ। ਟਰਾਈ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਸੱਭਿਅ ਕਲਚਰ ਪ੍ਰੋਗਰਾਮ ਨੂੰ ਧੂਮਧਾਮ ਨਾਲ ਮਨਾਈਏ। ਤੁਸੀਂ ਸਾਡਾ ਸਾਥ ਦਿਓ। ਅਤੇ ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਹੈ 2MOIA ਬੌਬੀ ਪੰਜਾਬੀ ਟੋਕ ਸ਼ੋਅ। ਇਹ ਐਵਰੀ ਵੀਰਵਾਰ ਨੂੰ 8 to 10 ਪੇਸ਼ ਕੀਤਾ ਜਾਂਦਾ ਹੈ। ਇਸ ਨੂੰ ਸੁਣੋ ਅਤੇ ਆਨੰਦ ਮਾਣੋ, ਸਾਡੀ ਹੌਸਲਾ ਅਫਜ਼ਾਈ ਕਰੋ ਅਤੇ ਹੋਰਨਾਂ ਨੂੰ ਵੀ ਸੁਣਾਓ। ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ। ਦਾਸ ਅਗਲੇ ਹਫ਼ਤੇ ਫਿਰ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਇਸ ਲਾਈਵ ਵੀਡੀਓ ਨੂੰ ਐਂਡ ਕਰਦੇ ਹਾਂ, ਪਰ ਆਪਾਂ ਹੋਰ ਲਾਈਵ ਵੀਡੀਓ ਇਸ ਵੀਕਐਂਡ ਦੌਰਾਨ ਪਾਉਂਦੇ ਰਹਾਂਗੇ, ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਵੀਕਐਂਡ ਨੂੰ ਸ਼ਹੀਦੀ ਟੂਰਨਾਮੈਂਟ, ਜੋ ਕਿ ਸ਼ਹੀਦੀ ਜੋੜ ਮੇਲਾ ਵੀ ਕਿਹਾ ਜਾਂਦਾ ਹੈ, ਗ੍ਰਿਫਤ ਵਿੱਚ ਪੂਰੀ ਸੰਗਤ, ਦੇਸ਼ਾਂ 'ਚ ਸੰਗਤ ਪੁੱਜ ਰਹੀ ਹੈ। ਤਾਂ ਤੁਸੀਂ ਵੀ ਪਹੁੰਚ ਕੇ ਟੈਡਸਕੋ ਵੀ ਓਵਲ ਵਿੱਚ ਇਸ ਸ਼ਹੀਦੀ ਟੂਰਨਾਮੈਂਟ ਦਾ ਆਨੰਦ ਮਾਣੋ। ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਲਾਈਵ ਵੀਡੀਓ 'ਤੇ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਦੋਸਤੋ, ਹੁਣ ਆਪਾਂ ਸ਼ੁਰੂ ਕਰਦੇ ਹਾਂ ਇੰਟਰਟੇਨਮੈਂਟ ਸੈਗਮੈਂਟ। ਸੋ ਪਲੇ ਕਰਾਂਗੇ ਤੁਹਾਡੇ ਵਾਸਤੇ ਪੰਜਾਬੀ ਸੌਂਗਸ। ਸੋ ਸ਼ੁਰੂ ਕਰਦੇ ਹਾਂ ਪੰਜਾਬੀ ਸੌਂਗਸ। ਪਹਿਲਾ ਸੌਂਗ ਜੋ ਆਪਾਂ ਚਲਾਵਾਂਗੇ ਉਹ ਹੈ ਫਾਲਕਨ, ਇਹ ਲੱਕੀ ਘੁੰਮਣ ਦਾ ਸੌਂਗ। ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਰਿਕੁਐਸਟ ਆਊਗੀ ਆਪਾਂ ਸੌਂਗ ਪਲੇ ਕਰਾਂਗੇ।
2: ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਬੇਗੈਰਤੀ ਤੇ ਬੇਅਰਥੀ ਦੀ ਜ਼ਿੰਦਗੀ ਨਾਲ ਜਿਉਣਾ ਤੇ ਫਿਰ ਜਿੱਥੇ ਮਰਜ਼ੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ।
3: ਰਸ਼ੀਆ ਤੋਂ ਫੌਜ ਹੋਣਾ ਯੁੱਧ ਜਿੱਦਣੇ, ਖੂਨ ਨਾਲ ਘੋੜਿਆਂ ਦੇ ਪੌੜ ਭੇਜਣੇ, ਵਿਧੀ ਦਾ ਵਿਧਾਨ ਕਿਹੜਾ ਟਾਲੂ, ਕੱਲ ਨੂੰ ਸੀਸ ਸੱਦੇ ਹੋਣਗੇ ਗੁਰਾਂ।

0: ਕਿਵੇਂ ਆ ਤਾਇਆ? ਹੋਰ ਕਿਵੇਂ ਚੱਲਦੀ ਆ ਕਚਹਿਰੀ?
1: ਭੱਜੀ ਫਿਰਦੀ ਐ, ਦੇਖਲਾ ਰੌਣਕਾਂ ਲੱਗੀਆਂ ਚਾਰੇ ਪਾਸੇ, ਮੇਲਾ ਲਾਇਆ ਹੋਇਆ ਜੱਟਾਂ ਨੇ ਕਚਹਿਰੀ ਚ।
0: ਤਾਇਆ ਆ ਅੰਬੈਸਡਰ ਚੋਂ ਕੌਣ ਨਿਕਲਿਆ?
1: ਚਾਚਾ ਪਾਲਾ ਕੱਬਾ ਚਾਚਾ ਵੀ ਪਿਛਲੇ ਸਾਲ 10 ਫਾਂਸੀ ਦੇ।
2: ਉਹ ਕੌਣ ਹੈ ਹੁਣ? ਸਕੀ ਆ ਗਈ ਹੁਣ, ਕੀ ਕਸੂਰ ਹੈ?

ਸੋ ਦੋਸਤੋ ਇਸੇ ਨਾਲ ਮੈਨੂੰ ਦੋ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਤੱਕ ਤੁਹਾਡੇ ਫੇਵਰੇਟ ਸ਼ੋਅ ਬਾਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਮਿਲਦੇ ਹਾਂ ਤੁਹਾਨੂੰ ਇਸ ਵੀਕਐਂਡ, ਇਸ ਜੂਨ ਦੇ ਲੌਂਗ ਵੀਕਐਂਡ 'ਤੇ ਆਪਾਂ ਸ਼ਹੀਦੀ ਟੂਰਨਾਮੈਂਟ 'ਤੇ। ਸਤਿ ਸ਼੍ਰੀ ਅਕਾਲ ਅਤੇ ਗੁੱਡ ਨਾਈਟ।